ਕੁੰਡਲਾ ਬਵਾਲ ਸੂਚਾ ਛੜਿਆ ਮੋਜਾ ਸੋਚਦੀਆਂ ਰਾਵੇਂ ਉਹਦਾ ਕੁੱਟੀ ਉੱਤੇ ਬੈਠੂ ਬਣਵਾਲ ਵਾ ਸੋਚਦੀ ਫਿਟਾਲ ਦੀ ਮੈਂ ਫਿੰਟਮ ਦੇ ਨਾਲ ਦੀ ਮੈਂ ਇੱਕ ਹੋਰ ਕੁੜਤੀ ਸਵਾਲ ਵਾ ਉਹਨੂੰ ਦੇਖ ਕੇ ਤਾਂ ਮੇਰੀ ਹੋ ਜਾਵੇ।

ਤੇਰੇ ਹਲੇ ਮੈਂ ਮਸੀਤਾ ਹਲੇ ਪਦੇ ਕੇ ਕੋ ਦੱਪਾ ਬੀਤੀ ਉਹ ਦੱਪਾ ਦੇ ਕੀਤਾ ਤੇਰੇ ਕੋ ਤੋ ਕਦੀ ਇ ਅ ਅ ਅ ਇ ਇ ਹਲੇ ਮੈਂ ਮਸੀਤਾ ਹਲੇ ਅਦੀ ਇ ਅ ਅ ਅ ਇ ਇ ਸ਼ਬਦ ਬਤੀਤਾ ਤੇਰੇ ਹਲੇ ਮੈਂ ਮਸੀ